0: fresh new country. This is country. Come on, sweet thing.
1: 100.
2: And get all you want.
3: Excuse me. ਜਿਹੜਾ ਗਾਣਾ ਹੈਗਾ ਇਹ ਮੇਰੀ ਆਪਣੀ ਜ਼ਬਾਨ ਚ ਤੁਹਾਨੂੰ ਸਮਝ ਨਾ ਆਵੇ ਤੇ ਕੋਈ ਗੱਲ ਨਹੀਂ ਨੋ ਪ੍ਰੋਬਲਮ